ਸਾਧ ਕਸੰਗ ਨਹੀਂ ਆਉਤਾ ਸਾਧ ਕਸੰਗ ਤਜੈ ਸਵਾਬ ਆਪੇ ਜਾਣੇ ਸਾਧ ਵਡਾਈ ਨਾਨ ਸਾਧ ਪ੍ਰਭੁ ਬਣਿਆਈ ਸਾਧ ਕਸੰਗ ਨ ਕਬੂ ਧਾਵੈ ਸਾਧ ਕਸੰਗ ਸਦਾ ਸੁਖ ਪਾਵੈ ਸਾਧ ਸੰਗ ਬਸੈ ਗੋ ਚੱਲੈ ਸਾਧੂ ਕੈ ਸੰਗ ਅਜਰ ਸਹਿ ਸਾਧ ਕਸੰਗ ਬਸੈ ਥਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕਸੰਗ ਦਰੜੈ ਸਭ ਧਰਮ ਸਾਧ ਕਸੰਗ ਕੇਵਲ ਪਾਰ ਬ੍ਰਹਮ ਸਾਧ ਕਸੰ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕਸੰ ਸਭ ਕੁਲ ਉਦਾਰੈ ਸਾਧ ਸੰਗ ਸਾਧਨ ਮੀਤ ਕੋ ਟਮ ਨਿਤਾਰੈ ਸਾਧੂ ਕਸੰ ਸੋਤਨ ਪਾਵੈ ਜੇ ਤਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਇ ਕਰੇ ਸੇਵਾ ਸਾਧ ਕਸੰ ਸੋਭਾ ਸੁਰ ਦੇਵਾ ਸਾਧੂ ਕਸੰ ਪਾਪ ਪਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਸੰ ਸਰਬ ਥਾਨ ਗਮ ਨਾਨਕ ਸਾਧ ਕਸੰ ਸਭ ਜਨਮ ਸਾਧ ਕਸੰ ਨਹੀਂ ਕਛ ਕਹਾ ਦਰਸ਼ਨ ਪੇੜ ਤੋ ਤਨਿਹਾਰ ਸਾਧ ਕਸੰ ਕਲੁਖ ਤਰੈ ਸਾਧ ਕਸੰ ਨਰ ਪਰਾਰੈ ਸਾਧ ਕਸੰ ਸੋਹਿਲਾ ਸਾਧ ਸੰਗ ਵਿਸ਼ਰ